ਤੋਰੀ ਮੁਰਦਾ ਸੁਣੀ ਨਾ ਜੁਗਤੇ ਕਰੀ ਨੇ ਜੋਈ ਇਹ ਕੜਾ ਬਤਾ ਵੀ ਕਾਇਆ ਤਣੀ ਨੇ ਮਾਰਾ ਕਾੜ ਜਾ ਜਾ ਪਿਆ ਕੋਈ ਕੜ ਜਾ ਕਾ ਪੀਨੇ ਕਰੂਣਾ ਕਰੀ ਕਰੀ ਮੁਝ ਪਰ ਮੈਂ ਇਹ ਜੋਖੋ ਮਟਾ।

ਆ ਕਟਾਰੀ ਕੋਈ ਨਾ ਕਯਾਮਾ ਨਹੀਂ ਨਹੀਂ ਅਣੀ ਨਹੀਂ ਦਾਂਦ ਇਹ ਘਾਇਲ ਕੀ ਧੂਮਾਰੂ ਪਾਂਜਰੂ ਨਹੀਂ ਤੋ ਗਈ ਛੇ ਆਰਮ ਪਾਰ ਉਹ ਕਾਰੀ ਕਉ ਸੁਬਰਾਣੀਆ ਨੁਗਰਾ ਸੇ ਮਕਰ ਜੋ ਨੇ ਇਹ ਬੇੜੀ ਮਜੇ ਜੋ ਬੁੱਢਵਾ ਮਾਰੀ ਬੇੜੀ ਨੇ ਉਤਾਰੋ ਆਵੀ ਜੋ ਨੇ

ਧਰਨ ਪ੍ਰੀਤਮ ਧਾਰੀ ਦੇਖਾਰਿਓ ਦਸਮੋ ਦੁਆਰ ਇਹ ਕੁਝ ਕਰਸਨ ਜੀ ਨੇ ਬਿਨ ਮਾਰੀ ਸੁਰਤਾ ਮਾਲੇ ਜੋ